0: ਤੈਨੂੰ ਪਤਾ ਹੈ?
1: ਇੱਕ ਮਿੰਟ।
2: ਹੈਲੋ।
1: ਹਾਂਜੀ ਪੁੱਤ, ਮੈਂ ਆਫਿਸ ਸੀ, ਮੈਂ ਕਰਦਾ ਬਾਅਦ ਚੋਂ ਨਾ।

0: ਪੀਰਾਂ ਦੇ ਕੀ ਮੰਗਣ ਚੱਲਿਆ
1: ਮੋਢਾ ਸਿਰ ਜਿੱਥੇ ਸਾਰੀ ਦੁਨੀਆ ਮੰਗਣ ਜਾਂਦੀ ਆ ਮੈਂ ਨੀ ਮੰਗਣ ਜਾ ਸਕਦਾ ਹੈ ਜੇ ਮੈਂ ਮੰਗਣ ਚੱਲਾ ਤੁਹਾਡਾ ਲੱਗ ਗਿਆ ਦੁਖਣ ਢਿੱਡ ਹਾਂ ਮੈਂ ਨਾ ਆਪਣੇ ਵਿਆਹ ਦੀ ਅਰਜ਼ੀ ਕਰਨ ਚੱਲਾ
0: ਅੱਛਾ ਵੇ ਸਾਨੂੰ ਤਾਂ ਤੇਰੇ ਤੇ ਤਰਸ ਵੀ ਆਉਂਦਾ ਤੇ ਹਾਸਾ ਵੀ
1: ਹਾਸਾ ਵੀ ਆਉਂਦਾ ਨਾ ਗੱਲ ਸੁਣੋ ਹੱਸਣਾ ਤਾਂ ਟਾਈਮ ਟਾਈਮ ਦਾ ਹੁੰਦਾ ਤੁਹਾਨੂੰ ਮੇਰੇ ਤੇ ਤਰਸ ਵੀ ਆਉਂਦਾ ਹੈ ਹਾਸਾ ਵੀ ਨਾ ਕਿਧਰੋਂ ਕੋਈ ਰਿਸ਼ਤਾ ਨੀ ਆਉਂਦਾ
0: ਪਰ ਤੇਰਾ ਵਿਆਹ ਨਹੀਂ ਹੋਣਾ
1: ਕਿਉਂ ਨੀ ਹੋਣਾ ਉਹ ਦੱਸੋ ਤਾਂ ਸਹੀ ਮੈਂ ਤੁਹਾਡਾ ਬਾਂਦਰ ਧੁੱਪੇ

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqah today and drop your unwanted clothes at the clothes bank at Pakistan Muslim Centre, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਰਾਈਨੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਹਾਨੂੰ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕਿਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ £2,000 ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Centre. Link FM. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.

ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀ ਨੇ।

0: ਹਾਂਜੀ, ਕਿਵੇਂ ਲੱਗਿਆ ਤੁਹਾਨੂੰ ਇਹ ਗਾਣਾ? ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੇਰੇ ਅਗਲੇ ਗਾਣੇ ਸੁਣਨ ਦੇ ਲਈ ਗੀਤ MP3 ਦਾ ਚੈਨਲ ਸਬਸਕ੍ਰਾਈਬ।
1: If you would like to promote your business on Link FM, our team can help you. Contact us on 0114-261-8182 or email us on info@linkfm.org.

0: Listen to Link FM on the move by downloading the Link FM app.
1: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗੀਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737
7: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: Welcome back after the commercial break. That was our last commercial break. Last Thursday and a Thursday. Friday ko bhi chutti, Saturday ko bhi chutti, Sunday ko bhi chutti. Monday tak meri awaaz se aap sab ki ho gayi chutti. Mubarak ho bhai, mubarak. اور یہ جتنے ریسٹورنٹ کے بارے میں انفارمیشن لینے والے حضرات اور خواتین ہیں، جتنے میرے بہن اور بھائی ہیں جو مجھ سے ریسٹورنٹس کی خبریں اس طرح لے رہے ہیں جیسے میرے پاس کوئی بہت قیمتی راز ہو یار، اور یہ سب لوگ مجھ سے ان ریسٹورنٹس کے بارے میں پوچھ رہے ہیں اور اپنے اپنے پروگرام بنا رہے ہیں، یعنی حالات میرے کبھی نہیں بدل سکتے، ساری اچھی والی انفارمیشن مجھ سے لی جا رہی ہیں کسی اور کے لیے، یہ نہیں کہ مجھے بولیں آپ کو لے چلتے، یہ والا ریسٹورنٹ کب کھول رہا ہے، یہ والا ریسٹورنٹ کب بند ہو رہا ہے، کہاں جانا چاہیے کہاں نہیں جانا چاہیے۔ اور فرزانہ باجی ہماری بہن ہے بڑی پیاری، السلام علیکم کہہ رہی ہیں، وعلیکم السلام، اور کہہ رہی ہیں جواد بھائی آپ کے پروگرام سے کچن میں رونق لگ جاتی ہے، سلامت رہیں۔ वेरी नाइस, सो काइंड ऑफ यू बाजी फरजाना बहन मेरी, हो सकता है मुझसे छोटी हो लेकिन मैं फिर भी बाजी बोल रहा हूँ, समझ रहे ना आप, छोटी होंगी लेकिन मैं फिर भी इज्जत में कह रहा हूँ। आपके किचन में रौनक लग जाती है और कईयों के किचन में रोटी जल जाती होगी, हांडी जलने के भी चांस मौजूद हैं, कई गाड़ियों में टेंशन पड़ जाती है अगर गाड़ियों में लोग ट्रेवल कर रहे हैं, और कई अगर बेड पे लेटे हुए आराम करते हुए ये ड्राइव टाइम सुन रहे हैं तो उनको मेरी आवाज सुन के नींद आ जाती होगी, ख्वाबो खरगोश में चले जाते हैं वो। लेकिन ये जान के खुशी हुई कि आपके किचन में रौनक लग जाती है, आपके किचन में रौनक तो लग जाती है लेकिन आपने ये बताया नहीं कि इस रौनक में पक क्या रहा है, ये भी पता चले भाई कौन सा आपने हमें भेजना है। लेकिन ऐ हम खुश होने के लिए तो हमें भी थोड़े हमें भी रौनक लगाने दें अपने स्टूडियो में। और ये ट्रैक की फरमाइश आई थी किसकी तरफ से, अकील शाह की तरफ से, अकील शाह

0: www.thebeacon.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.